ਪਾਈ ਕੌਸਲਿਆ ਦੀ ਪਦਵੀ ਪਾਈ ਗੋਦੀ ਸੇ ਲਤ ਰਹਿ ਰਗੁਰਾਈ ਪ੍ਰੇਮ ਭਾਵ ਕੇ ਭੂਕੇ ਭਗਵਾਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ ਤਜ ਪਾਠਨ ਆਪਣੋ ਪਿਆਰ ਹੋ ਬੁੰਦੇ ਲਿਖਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ ਤਜ

ਦੀ ਕੌਮ ਨੀ ਅਰੇ ਖੋਲੋ ਕਾ ਅਰੇ ਕਿਵਾਰ ਜੀ ਉਹਨੇ ਖੋਲੋ ਕੰਤ ਕਿਵਾਰ ਲੇਕਿਨ ਉਹਨੇ ਨਾ ਉਸੇ ਕਹੀ ਕੇ ਕਿਵਾਰ ਨਹੀਂ ਖੋਲੀ ਕਿਵਾਰ ਨਹੀਂ ਖੋਲੀ ਅਬ ਜੋ ਦੋ ਹੈ ਸੁਣੋ ਸਾਧੂ ਨੇ ਸਾਧੂ ਨੇ ਸੁਣੋ ਦੋਹਾ ਸਾਧੂ ਕਹਿ ਰਹਾ ਮੈਂ